0: ਰੱਕਾ ਕੋ ਫੋਨ ਫੈਸਾ ਇਨਸਾ ਕਹਿਣ ਤੇ ਕੁਮ ਵਾਜਬ ਵਾਣਤਾ
1: ਹਜਤ ਦੀ ਉਮਟ ਕਾ ਦੱਕਾ ਫੋਨ ਫੈਸਾ ਹੈ ਜ਼ਕਾ ਦੇਖੇ ਨੇ ਤਾ
0: ਅਤੋ ਗੋ ਨਾ ਗਹਨਾਈ ਜ਼ਕਾ ਦੱਕਾ ਨੇ ਕਿਹਨੇ
2: ਤੇ ਹੁਰੀਆ ਸਵਾਲ ਤੇ ਗੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ
4: ਹੋ ਮਧੋ ਗੇ ਹਿੰਦੋ ਨੋ ਦਿਹ ਕਟ ਤੇਰੀ ਹੂੰ ਰਿਪੀਟ ਹੋ ਮਧੋ ਗੇ ਰੇ ਦਿਹ ਚਾਇਰੋ ਆਦਿ ਹੋਣੀ ਹਿਰ ਧੋ ਗੇ ਮੇਂਦਰੋ ਇਕੇ ਚਾਇਰੋ
5: ਇੰਗ ਹਾਂ ਸਤਰਸਤੇ ਕਾ ਸਾਰਸ ਨੂੰ ਇੱਕ ਕਿਲੋ ਹਰਟਸ ਮੀਡੀਅਮ ਵੇਵ ਆਦਿ ਅੱਡੀ ਹਨ ਵੇ ਮੈਗਾ ਹਰਟਸ ਐਫ ਐਮ ਬੈਂਡ ਹਾਂ ਮਾਈ ਕਣੀ ਦਿਵੀ ਰਾਜੇ ਗੜੋ
6: ਐਮ ਸੀਦਾਵੇਗੇ ਬਾ ਤੇਦੁ ਮਗੁਗਾ ਸਾਬਿਤ ਵੇ ਹੁਰਮਾ
7: ਇਸਲਾਮ ਦੀਨੁਗੇ ਅਗੀਦਾ ਵਰੁਗਦ ਕੁਰਮਾ
6: ਦੇਦੁਨੀਏਗੇ ਹਾਯਾਏ ਬਾਚ ਵੇਰਿ ਕੁਰਮਾ
7: ਇਸਲਾਮ ਦੀਨੁਗੇ ਕੰਕਮਾ ਗੁਲੇਗਤੁਂ ਦੀਨੀ ਇਲਮ ਵੇਰਿਨਾ ਸੁਵਾਲ ਕੁਰਫਾ